0: ਤੁਸੀਂ ਜਿੱਥੇ ਵੀ ਜਾਂਦੇ ਹੋ ਫੇਰਾ ਕਰਾਂਦੇ ਹੋ ਸਿਰਾ ਕਰਾਂਦੇ ਹੋ ਲੜਾਈ ਝਗੜਾ ਨਹੀਂ ਕਰਾਂਦੇ ਹੋ ਲੇਕਿਨ ਕੁਛ ਲੋਕ ਹੋਤੇ ਹੈ ਜੋ ਜਹਾਂ ਵੀ ਜਾਤੇ ਹੈ ਲੜਾਈ ਝਗੜਾ ਹੀ ਉਨਕੋ ਮਜ਼ਾ ਕਰਾਤੇ ਹੈ ਲੇਕਿਨ ਉਨਕੀ ਇਸ ਮਜ਼ੇ ਮਜ਼ੇ ਮੇਂ ਉਨਕੋ ਸਜ਼ੇ ਮਿਲ ਗਈ ਹੈ ਯੈਸ ਮਿਨਿਸਟਰੀ ਆਫ ਇੰਟੀਰੀਅਰ ਨੇ 25 ਇੰਡੀਵਿਜੁਅਲਸ ਆਫ ਅਰਬ ਨੈਸ਼ਨੈਲਿਟੀ ਕੋ ਅਰੈਸਟ ਕਰ ਲਿਆ ਹੈ
1: #974974
0: ਹਮ ਲੋਕਾਂ ਕੇ ਅੰਦਰ ਜਬ ਵੀ ਇਸ ਤਰ੍ਹਾਂ ਕੀ ਕੋਈ ਖਬਰ ਆਤੀ ਹੈ ਐਕਸਾਈਟਮੈਂਟ ਜਾਗ ਜਾਤਾ ਹੈ ਕੌਨ ਸਾ ਰੈਸਟੋਰੈਂਟ ਥਾ ਜਹਾਂ ਪੇ ਮਾਰਪੀਟ ਹੋਈ ਕੌਨ ਲੋਕ ਥੇ ਲੇਕਿਨ ਫਾਈਨਲੀ ਮਿਨਿਸਟਰ ਆਫ ਇੰਟੀਰੀਅਰ ਨੇ ਕਲੀਅਰ ਕੀਆ ਹੈ 25 ਇੰਡੀਵਿਜੁਅਲ ਇਸ ਪੂਰੇ ਦੌਰਾਨ ਅਰੈਸਟ ਕੀਏ ਗਏ ਹੈ ਜਿਨਕਾ ਅਰਬ ਨੈਸ਼ਨੈਲਿਟੀ ਹੈ ਔਰ ਇੱਕ ਫੁੱਟਬਾਲ ਮੈਚ ਕੇ ਦੌਰਾਨ ਫੈਨਸ ਜੋ ਹੈ ਇਸ ਤਰ੍ਹਾਂ ਕੀ ਹਰਕਤੇ ਕਰ ਰਹੇ ਥੇ ਰੈਸਟੋਰੈਂਟ ਮੇਂ ਕਾਫੀ ਲੜਾਈ ਝਗੜਾ ਹੁਆ ਕੁਰਸੀ ਫੇਂਕਾ ਫੇਂਕਾ ਹੁਆ ਔਰ ਅਨਲੌਫੁਲ ਕੰਡਕਟ ਕੇ ਚਲਤੇ ਅਬ ਇਨ ਪਰ ਪਬਲਿਕ ਸੇਫਟੀ ਕੋ ਲੇਕਰ ਕੇਸਿਸ ਹੋਏ ਹੈ ਔਰ ਪ੍ਰੋਪਰਟੀ ਕੋ ਨੁਕਸਾਨ ਪਹੁੰਚਾਣੇ ਕਾ ਕੇਸ ਹੋਇਆ ਹੈ ਐਂਡ ਪਬਲਿਕ ਸਿਕਿਉਰਿਟੀ ਐਂਡ ਆਰਡਰ ਕੋ ਹਾਥ ਮੇਂ ਲੇਨੇ ਕਾ ਵੀ ਇੱਕ ਤਰ੍ਹਾਂ ਸੇ ਇਨ ਪਰ ਆਰੋਪ ਲਗਾ ਹੈ ਐਂਡ ਯੇ ਐਕਸ਼ਨ ਜੈਸੇ ਹੀ ਸੋਸ਼ਲ ਮੀਡੀਆ ਪੇ ਵੀਡੀਓ ਵਾਇਰਲ ਹੁਆ ਫਟਾਫਟ ਸੇ ਹੋਣੇ ਲਗਾ ਮਿਨਿਸਟਰ ਆਫ ਇੰਡੀਆ ਨੇ ਕਨਫਰਮ ਕਰ ਦਿਆ ਕਿ ਕੰਪੀਟੈਂਟ ਅਥਾਰਟੀਜ਼ ਨੇ ਇਨ ਸਭੀ ਪਰ ਲੀਗਲ ਪ੍ਰੋਸੀਜਰ ਸ਼ੁਰੂ ਕਰ ਦੀਏ ਹੈ ਔਰ ਮੈਂ ਹਮੇਸ਼ਾ ਕਹਿਤਾ ਹੂੰ ਕਤਰ ਜਿਸੇ ਹਮ ਆਪਣੇ ਲਈ ਸਕੂਨ ਕਾ ਸ਼ਬਦ ਕਹਤੇ ਹੈ ਯਾਨੀ ਕਿ ਵੋ ਦੇਸ਼ ਜਹਾਂ ਹਮ ਸਕੂਨ ਸੇ ਔਰ ਬਿਲਕੁਲ ਸਿਕਿਉਰਿਟੀ ਕੇ ਸਾਥ ਮਹਿਫੂਜ਼ ਹੈ ਵਹਾਂ ਇਸ ਤਰ੍ਹਾਂ ਕੀ ਕਿਸੀ ਵੀ ਹਰਕਤ ਕੋ ਬਰਦਾਸ਼ਤ ਨਹੀਂ ਕੀਆ ਜਾਤਾ ਔਰ ਜੋ ਵੀ ਲੋਗੋਂ ਨੇ ਐਸਾ ਕੀਆ ਸਭ ਕੇ ਸਭ ਅਬ ਅਰੈਸਟਡ ਹੈ ਵੈਲ ਯੇ ਬਤਾਤਾ ਹੈ ਕਿ ਹਮੇ ਇਸ ਤਰ੍ਹਾਂ ਕੇ ਲੋਗੋਂ ਕੋ ਬਿਲਕੁਲ ਬੜਾਵਾ ਨਹੀਂ ਦੇਣਾ ਐਸਾ ਕੁਛ ਹੋ ਤੁਰੰਤ ਪੁਲਿਸ ਮੇਂ ਰਿਪੋਰਟ ਕਰਨੀ ਹੈ ਤਾਂ ਕਿ ਹਮਾਰਾ ਕਤਰ ਯੂੰ ਹੀ ਸੇਫ ਬਣਾ ਰਹੇ ਆਜ ਰਾਤ 10 ਵਜੇ ਹਮ ਉਪਰ ਵਾਲੇ ਸੇ ਦੁਆ ਕਰੇਂਗੇ ਕਿ ਕਤਰ ਵੋ ਇਤਿਹਾਸ ਰਚ ਦੇ ਜੋ ਸ਼ਾਇਦ ਇਸ ਸੇ ਪਹਿਲੇ ਕਤਰ ਨੇ ਫੁੱਟਬਾਲ ਕੇ ਇਤਿਹਾਸ ਮੇਂ ਨਹੀਂ ਰਚਾ ਹੈ ਔਰ ਵਰਲਡ ਕੱਪ ਮੇਂ ਆਜ ਬੋਸਨੀਆ ਕੇ ਅਗੇਂਸਟ ਮੈਚ ਮੇਂ ਕੁਛ ਕਮਾਲ ਹੋ ਜਾਏ ਦੋਸਤੋ ਇਹੀ ਦੁਆ ਕਰੇਂਗੇ ਆਗੇ ਵਧਦੇ 89.6 ਮਿਰਚੀ 1 ਪਰ ਇਟਸ ਹੌਟ
2: ਸ਼ਾਮ ਸ਼ਾਨਦਾਰ ਬ੍ਰੌਟ ਟੂ ਯੂ ਬਾਈ ਕਿਮਸ ਹੈਲਥ ਮੈਡੀਕਲ ਸੈਂਟਰ

0: ਕੁੜੀਓ ਗੁੜ ਕਿਨੇ ਖਾ ਲਿਆ
1: ਸਵਿੱਤੀ,
0: ਗੁੜ ਵਾਲੀ ਚਾਹ ਕਿਨੇ ਪੀਤੀ
1: ਸਵਿੱਤੀ,
0: ਭੂਆ ਜੀ ਦਾ ਨਾਣਾ ਕਿਨੇ ਖਿੱਚਿਆ
1: ਹਾਂ,
0: ਖਿੱਚ ਕੇ ਮਰ ਕਿਨੇ ਸਿੱਟੀ ਉਹ ਛੱਡੋ।